ਜੋ ਮਨਾ ਹੋਈ ਨਾ ਹੈ ਨੇ ਨੇ ਜਾਇ ਨਾ ਨੇ ਬਨੇ ਜਾਂਦਾ ਹੋਈ ਨਾ ਹੈ ਨੇ ਨੇ ਦੇ ਬਨੇ ਜਾਂਦਾ ਹੋਈ ਨਾ ਹੈ ਨੇ ਜੋ ਮਨ ਜਾਇ ਨਾ ਨੇ ਬਨੇ ਜਾਂਦਾ ਹੋਈ ਨਾ ਹੈ ਨੇ ਨੇ ਜਾਇ ਨਾ ਨੇ ਬਨੇ ਜਾਂਦੀ ਹਾਂ ਜੋ ਮਨਾ ਹੋਈ ਨਾ ਹੈ ਨੇ ਨੇ ਜਾਇ ਨਾ ਨੇ ਬਨੇ ਜਾਂਦਾ ਹੋਈ ਨਾ ਹੈ ਨੇ ਨੇ ਨੇ ਬਨੇ ਜਾਂਦਾ